0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਟੂਟ ਜਾਤੇ ਹੈ ਦਿਲ ਇਸ਼ਕ ਕੇ ਦਰਬਾਰੋਂ ਮੇ ਲੌਟ ਜਾਤੇ ਹੈ ਆਸ਼ਿਕ ਬਰਫ ਕੇ ਅੰਗਾਰੋਂ ਮੇ ਸੁਨਾ ਹੈ ਢੂੰਢਣੇ ਸੇ ਖੁਦਾ ਭੀ ਮਿਲ ਜਾਤਾ ਹੈ ਸ਼ਾਇਦ ਹਮ ਭੀ ਮਿਲ ਜਾਏ ਤੁਮੇ ਇੱਕ ਦਿਨ ਟੂਟੇ ਹੋਏ ਸਿਤਾਰੋਂ।

0: listening to FM 101, a Bale Bale Oshawa Shawa.
1: And now you are tuned into
2: FM 101.
3: We will be back after this short commercial break. Stay with us.
4: خاندان میں کسی فرد کی وفات بلا شبہ ایک سانحہ ہے، لیکن مرحوم کا شناختی کارڈ منسوخ کرانا بہرحال ضروری ہے تاکہ اس کے غلط استعمال کی روک تھام ہو اور وراثت کی تقسیم میں کوئی پریشانی نہ ہو۔ یاد رکھیں، نادرا یونین کونسل میں اندراج کی بنیاد پر متوفی کا شناختی کارڈ منسوخ کرتا ہے اور آپ کو ان تمام مراحل کی تکمیل میں ہر ممکن معاونت فراہم کرتا ہے۔ نادرا نے یونین کونسل میں وفات کا اندراج آسان بنانے کے لیے پاکستان بھر کے ہسپتالوں میں جدید ترین ڈیتھ نوٹیفیکیشن ٹولز فراہم کر دیے ہیں۔ ہسپتال میں اپنے خاندان کے کسی فرد کی وفات پر اپنا اور متوفی کا شناختی کارڈ لے کر ہسپتال میں موجود رجسٹریشن کاؤنٹر پر تشریف لے جائیں اور وفات کا اندراج کرنے کے بعد رسید حاصل کریں۔ اس کے ساتھ ہی آپ کو دیے گئے نمبر پر نادرا کی جانب سے SMS رسید بھی موصول ہو جائے گی۔ وفات کے 30 دن کے اندر ہسپتال کی رسید کے ہمراہ اپنی یونین کونسل میں تشریف لائیں اور وفات کا اندراج کرانے کے بعد ڈیتھ سرٹیفکیٹ حاصل کریں۔ اس کے بعد نادرا دفتر تشریف لائیں اور متوفی کا شناختی کارڈ منسوخ کرائیں۔ نادرا کی پاک آئی ڈی موبائل ایپ کے ذریعے آپ یونین کونسل سے ڈیتھ سرٹیفکیٹ اور نادرا سے بے فارم گھر بیٹھے بھی بنوا سکتے ہیں۔ نادرا، آپ کی شناخت، آپ کی پہچان۔
5: پروگرام سننے والے سارے بھن بھراواں تے بزرگاں دی خدمت وچ تہاڈی میزبان سائما بہت سارے سلام تے پر خلوص دعاواں دا ہدیہ پیش کردی ہے۔ سنے بھن بھراو، اسی اپنی زندگی نوں پر رفائش بنان لئی رات دن محنت کرنے آں۔ نہ کھان دی ہوش ہوندی ہے تے نہ ہی آرام دی فرصت، بس ایہو جنون رہندا ہے کہ زیادہ توں زیادہ کمائیے تے زندگی نوں پر رفائش بنائیے۔ لیکن سنے بھن بھراو، اسی اے نہیں سوچدے کہ ساڈی دولت تے ہر رفائش دا مزہ ساڈی صحت نال مشروط ہے، کیونکہ صحت دے بغیر کوئی وی شے چنگی نہیں لگدی۔ ਸੋਹਣੇ ਭੈਣ ਭਰਾ, ਸਿਹਤ ਨੂੰ ਹਰ ਸ਼ੈ ਤੋਂ ਜ਼ਿਆਦਾ ਅਹਿਮੀਅਤ ਦਿਓ ਅਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਵੀ ਬਿਮਾਰੀ ਦੀ ਅਲਾਮਤ ਮਹਿਸੂਸ ਕਰ ਰਹੇ ਹੋ ਤਾਂ ਪਾਕਿਸਤਾਨ ਦੇ ਮਾਇਨਾਸ ਤਬੀਬ ਅਤੇ ਪੇਚੀਦਾ ਬਿਮਾਰੀਆਂ ਦੇ ਐਕਸਪਰਟ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਸਾਡਾ ਪਤਾ ਅਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, یعنی 042-377-2710। موبائل نمبر ہے 03004142608، یعنی 03004142608। تے ساڈا ای میل ایڈریس ہے suleiman.dawakhana@gmail.com۔ جی سونے پین پراؤ، ہن تسی یقیناً منتظر ہوو گے اپنی ای میل تے SMS دے جواب سنن دے، او وی پروفیسر سلیمان صاحب دی زبانی۔ تے جناب بڈی کم ہو گئی ہاں تے میں ہن تہاڈی ملاقات کرانی ہاں یونانی میڈیکل کالج دے سابق وائس پرنسپل، پاکستان طبی فاؤنڈیشن دے چیئرمین تے ایوارڈی یافتہ گولڈ میڈلسٹ طبیب جناب پروفیسر سلیمان صاحب نال۔ سلیمان صاحب، تسی اپنی تمام تر مصروفیات دے باوجود سارے پروگرام دی شان ودائی، جتے لئی میں تہاڈی بہت بہت شکریہ ادا کرنی ہاں۔
6: سہما جی، شکریہ تے میں اپنے بھن بھراواں دا کرنا واں جڑے مینوں اپنی دعاواں وچ یاد رکھدے نے تے مینوں اپنی طبی خدمت دا موقع فراہم کر دینے۔
5: جی بڑی مہربانی۔ سلیمان صاحب
6: جی،
5: نام کی میٹھی انجام کی کڑوی بیماری یعنی شوگر، تسی ਗੁਜ਼ਿਸ਼ਤਾ ਪ੍ਰੋਗਰਾਮ ਵਿੱਚ ਬਹੁਤ ਹੀ ਮੁਫੀਦ ਗੱਲਾਂ ਦੱਸੀਆਂ ਸਨ ਸੁਲੇਮਾਨ ਸਾਹਿਬ
6: ਜੀ। ਹਾਂਜੀ,
5: ਸ਼ੂਗਰ ਦੇ ਫੈਲਾਓ ਤੇ ਨਾਰਮਲ ਸ਼ੂਗਰ ਲੈਵਲ ਦੇ ਬਾਰੇ ਵੀ ਸਾਨੂੰ ਆਗਾਹ ਕਰੋ ਜ਼ਰਾ।
6: ਲੋ ਸਹਿਮਾ ਜੀ, ਮੈਂ ਬੜੀਆਂ ਜ਼ਰੂਰੀ ਗੱਲਾਂ ਕਰਨ ਲੱਗਾ, ਜ਼ਰਾ ਤੁਸੀਂ ਗੌਰ ਨਾਲ ਸੁਣਨਾ
5: ਜੀ। ਬਿਲਕੁਲ,
6: ਤੇ ਸਾਰੇ ਸੁਣਨ ਵਾਲੇ ਜਿਹੜੇ ਨੇ ਉਹ ਵੀ ਜ਼ਰਾ ਗੌਰ ਫਰਮਾਨ, ਇਨਸ਼ਾਅੱਲਾ ਬੜਾ ਨਫਾ ਹੋਏਗਾ, ਬੜਾ ਫਾਇਦਾ ਹੋਏਗਾ
5: ਇਨਸ਼ਾਅੱਲਾ।
6: ਸਹਿਮਾ ਜੀ, ਸੁਬਹ ਨਹਾਰਮੂ ਯਾਨੀ ਫਾਸਟਿੰਗ ਜਿਹੜੀ ਸ਼ੂਗਰ ਹੈ ਨਾ, ਉਹ 70 ਮਿਲੀਗ੍ਰਾਮ ਡੈਸੀਲੀਟਰ ਤੋਂ ਲੈ ਕੇ 110 ਮਿਲੀਗ੍ਰਾਮ ਡੈਸੀਲੀਟਰ ਤੱਕ ਹੋਣੀ ਚਾਹੀਦੀ ਹੈ, ਤੇ ਨਾਸ਼ਤੇ ਤੋਂ ਬਾਅਦ 100 ਤੋਂ ਲੈ ਕੇ 180 ਮਿਲੀਗ੍ਰਾਮ ਡੈਸੀਲੀਟਰ ਦੇ ਦਰਮਿਆਨ ਹੋਣੀ ਚਾਹੀਦੀ ਹੈ। ਸਹਿਮਾ ਜੀ, ਸ਼ੂਗਰ ਨਹਾਇਤ ਤੇਜ਼ੀ ਨਾਲ ਫੈਲ ਰਹੀ ਹੈ।
5: ਬਿਲਕੁਲ,
6: ਤੇ IDF ਯਾਨੀ ਇੰਟਰਨੈਸ਼ਨਲ ਜ਼ਿਆਬੀਤਸ ਫੈਡਰੇਸ਼ਨ ਦੇ ਅਦਾਦੋ ਸ਼ੁਮਾਰ ਦੇ ਮੁਤਾਬਿਕ ਇਸ ਵੇਲੇ ਦੁਨੀਆ ਵਿੱਚ 28,50,00,000 ਅਫਰਾਦ ਇਸ ਬਿਮਾਰੀ ਦਾ ਸ਼ਿਕਾਰ ਨੇ, ਤੇ ਜੇ ਇਹੋ ਹੀ ਹਾਲਤ ਰਹੀ ਤੇ 2030 ਤੱਕ ਇਹ ਤਾਦਾਦ 40 ਕਰੋੜ ਤੇ 38 ਲੱਖ ਤੋਂ ਵੀ ਜ਼ਿਆਦਾ ਹੋ ਜਾਵੇਗੀ। ਸਹਿਮਾ ਜੀ, 1995 ਦੇ ਦੌਰਾਨ ਬਾਲਗ ਅਫਰਾਦ ਵਿੱਚ ਸ਼ੂਗਰ ਦੀ ਸ਼ਰ੍ਹਾ 4% ਸੀ, ਜਿਹੜੀ 2025 ਤੱਕ ਤਕਰੀਬਨ 5.8% ਤੱਕ ਹੋ ਜਾਏਗੀ। ਸਹਿਮਾ ਜੀ, ਫਿਕਰਮੰਦੀ ਦੀ ਗੱਲ ਇਹ ਵੇ ਕਿ ਤਰੱਕੀ ਪਜ਼ੀਰ ਮੁਲਕਾਂ ਯਾਨੀ ਗਰੀਬ ਮੁਲਕਾਂ ਵਿੱਚ ਇਜ਼ਾਫਾ ਜ਼ਿਆਦਾ ਹੋਵੇਗਾ। ਤਰੱਕੀ ਯਾਫਤਾ ਮਮਾਲਿਕ ਵਿੱਚ 2025 ਤੱਕ ਮਰਜ਼ ਦੀ ਸ਼ਰ੍ਹਾ 42% ਹੋ ਜਾਵੇਗੀ, ਯਾਨੀ ਮਰੀਜ਼ਾਂ ਦੀ ਤਾਦਾਦ 51 ਮਿਲੀਅਨ ਤੋਂ 72 ਮਿਲੀਅਨ ਹੋ ਜਾਵੇਗੀ। ਇਹਦੇ ਬਰਕਸ ਗਰੀਬ ਮੁਲਕਾਂ ਵਿੱਚ ਇਹ ਸ਼ਰ੍ਹਾ 70% ਹੋਵੇਗੀ, ਤੇ ਮਰੀਜ਼ਾਂ ਦੀ ਤਾਦਾਦ 84 ਮਿਲੀਅਨ ਤੋਂ 128 ਮਿਲੀਅਨ ਤੱਕ ਪਹੁੰਚ ਜਾਏਗੀ। ਯਾਨੀ 2025 ਵਿੱਚ ਸ਼ੂਗਰ ਦੇ 75% ਮਰੀਜ਼ ਗਰੀਬ ਮੁਲਕਾਂ ਦੇ ਬਾਸ਼ਿੰਦੇ ਹੋਣਗੇ। ਸਹਿਮਾ ਜੀ, ਇੱਕ ਫਿਕਰ ਅੰਗੇਜ਼ ਗੱਲ ਇਹ ਵੇ ਕਿ ਪਾਕਿਸਤਾਨ ਵਿੱਚ ਜ਼ਿਆਦਾ ਮਰੀਜ਼ ਐਸੇ ਨੇ ਜਿਨ੍ਹਾਂ ਦੀ ਉਮਰ 45 ਤੋਂ 62 ਸਾਲ ਦੇ ਦਰਮਿਆਨ ਹੈ, ਤੇ ਇਹੋ ਉਮਰ ਹੈ ਜਦੋਂ ਬੰਦਾ ਆਪਣੀ ਘਰੇਲੂ ਜ਼ਿੰਮੇਵਾਰੀਆਂ ਮਸਲਨ ਬੱਚਿਆਂ ਦੀ ਸ਼ਾਦੀ ਵਿਆਹ ਦੀ ਫਿਕਰ ਵਿੱਚ ਹੁੰਦਾ ਹੈ।
5: ਬਿਲਕੁਲ ਬਿਲਕੁਲ,
6: ਇਹਦੇ ਬਰਕਸ ਤਰੱਕੀ ਯਾਫਤਾ ਮਮਾਲਿਕ ਵਿੱਚ ਸ਼ੂਗਰ ਦੀ ਮਰੀਜ਼ਾਂ ਦੀ ਅਕਸਰੀਅਤ 65 ਸਾਲ ਦੀ ਉਮਰ ਵਿੱਚ ਹੁੰਦੀ ਹੈ। ਸਹਿਮਾ ਜੀ, ਇਹ ਲੰਮਾ ਫਿਕਰ ਹੀ ਆਏ, ਤੇ ਸ਼ੂਗਰ ਦੇ ਖੌਫਨਾਕ ਫੈਲਾਓ ਨੂੰ ਮੱਦੇਨਜ਼ਰ ਰੱਖ ਕੇ ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਮਾਮੂਲ ਦੀ ਜ਼ਿੰਦਗੀ ਵਿੱਚ ਤਬਦੀਲੀ ਲਿਆਈਏ।
5: ਬਿਲਕੁਲ,
6: ਤੇ ਮੁਨਾਸਬ ਖੁਰਾਕ ਦੇ ਨਾਲ ਨਾਲ ਰੋਜ਼ਾਨਾ ਦੀ ਵਾਕ ਜਾਂ ਹਲਕੀ ਫੁਲਕੀ ਵਰਜ਼ਿਸ਼ ਨੂੰ ਆਪਣਾ ਮਾਮੂਲ ਬਣਾਈਏ
5: ਜੀ। ਬੇਸ਼ੱਕ, ਇਹ ਤੇ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਅਸੀਂ ਇਸ ਖੌਫਨਾਕ ਬਿਮਾਰੀ ਤੋਂ ਮਹਿਫੂਜ਼ ਰਹੀਏ। ਸੁਲੇਮਾਨ ਸਾਹਿਬ
6: ਜੀ, ਜੀ
5: ਤੁਸੀਂ ਸ਼ੂਗਰ ਦੇ ਹਵਾਲੇ ਨਾਲ ਬਹੁਤ ਹੀ ਫਿਕਰ ਅੰਗੇਜ਼ ਗੱਲਾਂ ਦੱਸੀਆਂ ਨੇ,
6: ਸ਼ੁਕਰੀਆ।
5: ਲਿਹਾਜ਼ਾ ਹਰ ਬੰਦੇ ਨੂੰ ਅੱਜ ਤੋਂ ਹੀ ਇਸ ਖੌਫਨਾਕ ਬਿਮਾਰੀ ਦੇ ਖਿਲਾਫ ਜਹਾਦ ਕਰਨਾ ਚਾਹੀਦਾ ਹੈ।
6: ਬਿਲਕੁਲ
5: ਸੁਲੇਮਾਨ ਸਾਹਿਬ
6: ਜੀ, ਜੀ
5: ਬਿਹਤਰੀਨ ਮਾਲੂਮਾਤ ਦਾ ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਪੇਸ਼ ਹੈ ਪ੍ਰੋਗਰਾਮ ਦੀ ਪਹਿਲੀ ਈਮੇਲ ਜਿਹੜੀ ਰਿਜ਼ਵਾਨ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਜਨਾਬੇ ਅਲੀ, ਮੇਰੀ ਉਮਰ 36 ਸਾਲ ਹੈ ਲੇਕਿਨ ਔਲਾਦ ਦੀ ਖੁਸ਼ੀ ਤੋਂ ਮਹਿਰੂਮ ਹਾਂ। ਹੈਰਾਨੀ ਤੇ ਫਿਕਰਮੰਦੀ ਦੀ ਗੱਲ ਇਹ ਵੇ ਕਿ ਸਾਡੀ ਸਾਰੀ ਰਿਪੋਰਟ ਬਿਲਕੁਲ ਐਗਜ਼ੈਕਟ ਨੇ, ਫਿਰ ਸਮਝ ਨਹੀਂ ਆਉਂਦੀ ਕਿ ਆਖਿਰ ਬਿਮਾਰੀ ਦੀ ਕੀ ਵਜ੍ਹਾ ਹੈ। ਸੁਲੇਮਾਨ ਸਾਹਿਬ, ਮੇਰਾ ਦੁੱਖ ਦਾ ਅੰਦਾਜ਼ਾ ਕੋਈ ਨਹੀਂ ਕਰ ਸਕਦਾ, ਇਸ ਖੁਸ਼ੀ ਦੇ ਬਗੈਰ ਮੇਰੀ ਜ਼ਿੰਦਗੀ ਅਧੂਰੀ ਹੈ। ਸੁਲੇਮਾਨ ਸਾਹਿਬ, ਮੈਂ ਤੁਹਾਨੂੰ ਆਪਣੀ ਸਾਰੀ ਮੈਡੀਕਲ ਰਿਪੋਰਟ ਇਰਸਾਲ ਕਰ ਰਿਹਾ ਵਾਂ, ਮਿਹਰਬਾਨੀ ਕਰਕੇ ਆਪਣੀ ਰਾਏ ਤੋਂ ਆਗਾਹ ਫਰਮਾਓ। ਸ਼ੁਕਰੀਆ ਜੀ।
6: ਬੇਟਾ ਜੀ, ਇੱਕ ਨਹੀਂ ਬਲਕਿ ਕਈ ਐਸੀ ਬਿਮਾਰੀਆਂ ਨੇ ਜਿਨ੍ਹਾਂ ਦੀ ਤਸ਼ਖੀਸ ਦੇ ਹਵਾਲੇ ਨਾਲ ਸਿਰਫ ਟੈਸਟ ਰਿਪੋਰਟ ਤੇ ਇਨਸਾਰ ਨਹੀਂ ਕੀਤਾ ਜਾ ਸਕਦਾ।
5: ਬਿਲਕੁਲ,
6: ਮੈਂ ਤੁਹਾਡੀਆਂ ਰਿਪੋਰਟਸ ਵੇਖੀਆਂ ਨੇ ਜਿਹੜੀ ਵਾਕਈ ਕਲੀਅਰ ਨੇ, ਲੇਕਿਨ ਫਿਰ ਵੀ ਕੋਈ ਨਾ ਕੋਈ ਵਜ੍ਹਾ ਤੇ ਹੈ ਨਾ।
5: ਬਿਲਕੁਲ,
6: ਜਿਹੜੀ ਬਿਮਾਰੀ ਦਾ ਸਬਬ ਬਣੀ ਹੋਈ ਹੈ, ਤੇ ਉਸ ਵਜ੍ਹਾ ਮਰਜ਼ ਦੀ ਤਸ਼ਖੀਸ ਉਦੋਂ ਹੋਵੇਗੀ ਜਦੋਂ ਤੁਸੀਂ ਆਪ ਦਵਾਖਾਨੇ ਤੇ ਤਸ਼ਰੀਫ ਲਿਆਓਗੇ।
5: ਬਿਲਕੁਲ
6: ਬੇਟਾ ਜੀ, ਯਾਦ ਰੱਖਣਾ ਕਿ ਕੋਈ ਬਿਮਾਰੀ ਦੀ ਵਜ੍ਹਾ ਯਾਨੀ ਇੱਲਤ ਤੇ ਮਰਜ਼ ਦੇ ਬਗੈਰ ਨਹੀਂ ਹੁੰਦੀ। ਲਿਹਾਜ਼ਾ ਖੁਦਾ ਤੇ ਭਰੋਸਾ ਰੱਖੋ ਤੇ ਦੁਆਖਰੇ ਤੇ ਆ ਕੇ ਬਿਮਾਰੀ ਦੀ ਤਸ਼ਖੀਸ ਤੇ ਇਲਾਜ ਕਰਾਓ। ਇਨਸ਼ਾਅੱਲਾ ਵਜ੍ਹਾ ਮਰਜ਼ ਦਾ ਇਲਮ ਵੀ ਹੋ ਜਾਏਗਾ ਤੇ ਉਹਦਾ ਤਦਾਰਕ ਵੀ। ਤੁਸੀਂ ਫੌਰਨ ਹੀ ਦੁਆਖਾਨੇ ਤੇ ਆਓ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਇੱਲਤ ਤੇ ਮਰਜ਼ ਦੂਰ ਹੋ ਜਾਏਗੀ ਤੇ ਸੋਹਣਾ ਰੱਬ ਆਪਣੇ ਹਬੀਬ ਸੱਲੱਲਾਹੁ ਅਲੈਹਿ ਵਸੱਲਮ ਦੇ ਸਦਕੇ ਤੁਹਾਡੀ ਦਿਲੀ ਮੁਰਾਦਾਂ ਨੂੰ ਜ਼ਰੂਰ ਪੂਰਾ ਫਰਮਾਏਗਾ ਤੇ ਤੁਹਾਨੂੰ ਔਲਾਦ ਦੀ ਨਿਮਤ ਤੋਂ ਵੀ ਇਨਸ਼ਾਅੱਲਾ ਜ਼ਰੂਰ ਹਮਕਿਨਾਰ ਫਰਮਾਏਗਾ, ਕਿਉਂਕਿ ਬੇਉਲਾਦੀ ਦਾ ਕਾਮਯਾਬ ਮੁਕੰਮਲ ਤੇ ਮੁਅੱਸਰ ਇਲਾਜ ਸਾਡੀ ਦੇਸੀ ਜੜੀ ਬੂਟੀਆਂ ਵਿੱਚ ਮੌਜੂਦ ਹੈ।
5: ਬਿਲਕੁਲ ਜੀ, ਸਹੀ ਫਰਮਾਇਆ, ਔਰ ਇਨਸ਼ਾਅੱਲਾ ਤਾਲਾ ਸਾਡੇ ਭਾਈ ਨੂੰ ਵੀ ਅਫਾਕਾ ਹੋਏਗਾ। ਅੱਲਾ ਪਾਕ ਦੇ ਘਰ ਦੇ ਰਹੇ ਹਨੇਰ ਨਹੀਂ, ਉਹ ਪਾਕ ਜ਼ਾਤ ਚਾਹਵੇ ਤੇ ਮਿੱਟੀ ਤੋਂ ਵੀ ਸ਼ਿਫਾ ਹੋ ਸਕਦੀ ਹੈ।
6: ਬਿਲਕੁਲ,
5: ਲਿਹਾਜ਼ਾ ਰਿਜ਼ਵਾਨ ਭਾਈ, ਤੁਸੀਂ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ, ਇਨਸ਼ਾਅੱਲਾ ਤਾਲਾ ਤੁਹਾਨੂੰ ਮਾਯੂਸੀ ਨਹੀਂ ਹੋਵੇਗੀ। ਸੁਲੇਮਾਨ ਸਾਹਿਬ, ਤੁਸੀਂ ਮਸਾਇਲ ਸੁਣ ਸੁਣ ਕੇ ਥੱਕ ਗਏ ਹੋਗੇ, ਲਿਹਾਜ਼ਾ ਤੁਸੀਂ ਥੋੜ੍ਹਾ ਜਿਹਾ ਰੈਸਟ ਕਰੋ ਕਿਉਂਕਿ ਅੱਧੀ ਛੁੱਟੀ ਦੀ ਟੱਲੀ ਵੱਜ ਗਈ ਹੈ। ਮੈਂ ਸੁਣਨ ਵਾਲਿਆਂ ਨੂੰ ਐਡਰੈਸ ਨੋਟ ਕਰਾਨੀ ਆ। ਸੋਹਣੀ ਭੈਣ ਭਰਾ, ਆਪਣੀ ਤੇ ਆਪਣੀ ਫੈਮਿਲੀ ਦੀ ਮੁਕੰਮਲ ਸਿਹਤਮੰਦੀ ਵਾਸਤੇ ਪਾਕਿਸਤਾਨ ਦੇ ਮਾਇਨਾਜ਼ ਤਬੀਬ ਤੇ ਆਲਮਗੀਰ ਸ਼ੋਹਰਤ ਯਾਫਤਾ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਦਵਾਖਾਨੇ ਦਾ ਪਤਾ ਤੇ ਫੋਨ ਨੰਬਰ ਇਹਤਿਆਤ ਨਾਲ ਨੋਟ ਫਰਮਾਓ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716 6 0 मोबाइल नंबर है 0300-414-2608 यानी 0300-414-2608 ते साडा ईमेल एड्रेस है suleiman.dawakhana@gmail.com पता ते फोन नंबर एक बारी फिर नोट कर लो सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर फोन नंबर 0423772716 यानी 0427-772-7-1-6-0 मोबाइल नंबर है 0300-414-2608 यानी 0300-414-2608 ते साडा ईमेल एड्रेस है suleiman.dawakhana@gmail.com सुलेमान साहब
6: जी
5: अद्धी छुट्टी बंद हो गई ते प्रोग्राम दा सिलसिला उत्थों ही शुरू हुंदा है जित्थों असीं मुनकता कीता सी सुलेमान साहब
6: जी जी
5: एक गल बड़ी हैरानी दी है कि छोटी उम्र दे बच्चियां नूं अजीब अजीब बीमारियां हो रहियां ने
6: अच्छा
5: समझ नहीं आंदी कि क्यों है
6: सहमा जी ये सब फास्ट फूड ते गैर मियारी ते गैर मुतदिल खुराक दा नतीजा है
5: जी यानी मम्मी डैडी खुराक
6: जी।
5: लिबास ते मम्मी डैडी ही गई सी खुराक भी वही हो गई है
6: हाँ जी जी बिल्कुल सहमा जी जदों तक मम्मी अबा खुराक सी उदो तक बच्चे तवाना सेहतमंद ते फिट हुंदे सन हुण वेखो नूं मोटे ते अंदरों फोके हुंदे ने
5: जी बिल्कुल मम्मी डैडी खुराक ने ते बच्चियां नूं चूं चूं दा मुरब्बा बना दित्ता सुलेमान साहब
6: जी जी
5: ईमेल राशिद भट्ट साहब ने लिखी है कहंदे ने कि मेरा बेटा FSC दा स्टूडेंट है
6: जी
5: सेहत दे हवाले नाल बहुत ही कमजोर है
6: अच्छा
5: खाना पूरी तरह नहीं खांदा बस बर्गर शवारमा चिप्स ते पिज़्ज़ा खान दा शौकीन है
6: जी जी
5: ते हर खाने दे नाल बोतल जरूर पींदा
6: अच्छा
5: ओदी रंगत जर्द ते जिस्म बहुत ही दुबला पतला ते हर वेले सुस्त रहंदा है ते जरा जे काम करन तो बाद फौरन ही थक जांदा है
6: अच्छा
5: कुछ चंगी दवाई पार्सल कर दियो
6: राशिद भाई जे तुसी अपने बच्चे दी सेहतमंदी चाहंदे हो ते तुहानू उंदी खुराक ते खसूसी तवज्जो देनी पवेगी
5: बिल्कुल बिल्कुल
6: क्योंकि जिहड़ी खुराक तुसी उहनू दे रहे हो ओह खुराक नहीं बल्कि बहुत सारी बीमारियां दी जड़ है
5: हां जी
6: इहो जिही खुराक कदी कदी खानी चाहीदी है मुसलसल इस्तेमाल कतई ही मुफीद नहीं
5: बिल्कुल
6: मेरे मोहतरम तुसी जिहड़ी कैफियत लिखी है उंदे मुताबिक तुहाडे बेटे दा जिगर ते मेदा दोनों डिस्टर्ब ने ते यूरिन दे नाल गैर तबई ज़रात दी मेदश वी है
5: बिल्कुल
6: ਜਿਹੜੀ ਸਿਹਤ ਵਾਸਤੇ ਬਹੁਤ ਹੀ ਖਤਰਨਾਕ ਹੈ ਮੇਰੇ ਮੋਹਤਰਮ ਭਾਈ ਫਿਕਰਮੰਦੀ ਦੀ ਕੋਈ ਗੱਲ ਨਹੀਂ ਇਨਸ਼ਾਅੱਲਾ ਇਹ ਤਕਲੀਫ ਬਲਕਿ ਤਕਾਲੀਫ ਬਿਲਕੁਲ ਠੀਕ ਹੋ ਜਾਣਗੀਆਂ ਤੁਸੀਂ ਕਿਸੇ ਦਿਨ ਬੇਟੇ ਨੂੰ ਦਵਾਖਾਨੇ 'ਤੇ ਲਿਆਓ ਤਾਂ ਕਿ ਮੈਂ ਦਵਾਈ ਤਜਵੀਜ਼ ਕਰ ਸਕਾਂ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡਾ ਬੇਟਾ ਇਨਸ਼ਾਅੱਲਾ ਬਿਲਕੁਲ ਸਿਹਤਮੰਦ ਤਵਾਨਾ ਅਤੇ ਸਮਾਰਟ ਹੋ ਜਾਏਗਾ
5: ਇਨਸ਼ਾਅੱਲਾ ਤਾਲਾ ਜੀ ਕਿਉਂ ਨਹੀਂ ਜੀ ਮੋਹਤਰਮ ਤੁਸੀਂ ਪ੍ਰੋਫੈਸਰ ਹਕੀਮ ਸੁਲੇਮਾਨ ਸਾਹਿਬ ਦੀ ਰਾਏ ਸੁਣੀ ਹੁਣ ਤੁਸੀਂ ਮੰਮੀ ਡੈਡੀ ਦੀ ਬਜਾਏ ਅੰਮੀ ਅੱਬਾ ਬਣੋ ਤੇ ਬੱਚਿਆਂ ਨੂੰ ਖੁਰਾਕ ਵੀ ਅੰਮੀ ਅੱਬੇ ਵਾਲੀ ਦਿਓ ਤੇ ਜਿੰਨੀ ਜਲਦੀ ਮੁਮਕਿਨ ਹੋਵੇ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ ਰੱਬ ਕਰਮ ਕਰੇਗਾ ਸੁਲੇਮਾਨ ਸਾਹਿਬ ਅਗਲੀ ਈਮੇਲ ਪੜ੍ਹਨੀ ਆ ਜਿਹੜੀ 3-in-1 ਨੇ
6: ਜੀ ਜੀ
5: ਤੇ ਇਹ ਈਮੇਲ ਸ਼ਕੀਲ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ ਕਹਿੰਦੇ ਨੇ ਕਿ ਸੁਲੇਮਾਨ ਸਾਹਿਬ ਮੇਰੇ ਵਾਲਿਦ ਸਾਹਿਬ ਨੂੰ ਹਾਈ ਬਲੱਡ ਪ੍ਰੈਸ਼ਰ ਜੋੜਾਂ ਦੇ ਦਰਦ ਤੇ ਮੇਦੇ ਦੀ ਪ੍ਰੋਬਲਮ ਹੈ
6: ਜੀ ਜੀ
5: ਇੱਕ ਮਸਲਾ ਠੀਕ ਹੁੰਦਾ ਹੈ ਤੇ ਦੂਜੀ ਬਿਮਾਰੀ ਜ਼ਿਆਦਾ ਹੋ ਜਾਂਦੀ ਹੈ
6: ਅੱਛਾ
5: ਦਵਾਈ ਬਾਕਾਇਦਗੀ ਨਾਲ ਲੈਂਦੇ ਨੇ ਲੇਕਿਨ ਕੋਈ ਬਿਮਾਰੀ ਵੀ ਮੁਕੰਮਲ ਤੌਰ ਤੇ ਠੀਕ ਨਹੀਂ ਹੁੰਦੀ ਹੁਣ ਮੈਂ ਫੈਸਲਾ ਕੀਤਾ ਕਿ ਦੇਸੀ ਇਲਾਜ ਨੂੰ ਵੀ ਅਜ਼ਮਾਵਾਂਗਾ ਹੋ ਸਕਦਾ ਹੈ ਕਿ ਅੱਲਾ ਪਾਕ ਨੇ ਇਸ ਇਲਾਜ ਵਿੱਚ ਸ਼ਿਫਾ ਰੱਖੀ ਹੋਵੇ
6: ਜੀ ਜੀ
5: ਮੇਰੇ ਵਾਲਿਦ ਸਾਹਿਬ ਦੀ ਉਮਰ 60 ਸਾਲ ਹੈ ਮਿਹਰਬਾਨੀ ਕਰਕੇ ਕੋਈ ਐਸੀ ਦਵਾਈ ਤਿਆਰ ਕਰ ਦਿਓ ਜਿਹਦੇ ਨਾਲ ਉਹਨਾਂ ਦੀ ਤਬੀਅਤ ਮਜਮੂਈ ਤੌਰ ਤੇ ਠੀਕ ਹੋ ਜਾਏ
6: ਜੀ ਜੀ
5: ਜੇ ਤੁਸੀਂ ਆਖੋ ਤੇ ਮੈਂ ਉਹਨਾਂ ਨੂੰ ਦਵਾਖਾਨੇ ਤੇ ਲੈ ਆਵਾਂ ਤਾਂ ਕਿ ਤੁਸੀਂ ਚੈੱਕਅਪ ਤੋਂ ਬਾਅਦ ਬਿਮਾਰੀ ਬਾਰੇ ਚੰਗੀ ਤਰ੍ਹਾਂ ਜਾਣ ਸਕੋ
6: ਸ਼ਕੀਲ ਭਾਈ ਇੱਕ ਤੋਂ ਜ਼ਿਆਦਾ ਬਿਮਾਰੀਆਂ ਦੀ ਮੌਜੂਦਗੀ ਵਿੱਚ ਪੇਚੀਦਗੀ ਦੇ ਚਾਂਸਿਸ ਬਹੁਤ ਜ਼ਿਆਦਾ ਹੋ ਜਾਂਦੇ ਨੇ
5: ਬਿਲਕੁਲ ਬਿਲਕੁਲ
6: ਤੇ ਇਹੋ ਹੀ ਵਜ੍ਹਾ ਹੁੰਦੀ ਹੈ ਕਿ ਕੋਈ ਬਿਮਾਰੀ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੀ ਐਸੀ ਸੂਰਤ ਹਾਲ ਵਿੱਚ ਜ਼ਰੂਰੀ ਹੈ ਕਿ ਮਰੀਜ਼ ਤੇ ਮੁਆਲਜ ਦਾ ਰਾਬਤਾ ਬਰਕਰਾਰ ਰਹੇ
5: ਹਾਂਜੀ
6: ਤਾਂ ਕਿ ਜ਼ਰੂਰਤ ਦੇ ਮੁਤਾਬਿਕ ਦਵਾਈ ਵਿੱਚ ਤਬਦੀਲੀ ਕੀਤੀ ਜਾ ਸਕੇ
5: ਬਿਲਕੁਲ
6: ਮੇਰੇ ਮੋਹਤਰਮ ਭਾਈ ਤੁਸੀਂ ਫਿਕਰ ਨਾ ਕਰੋ ਅੱਲਾ ਪਾਕ ਦੀ ਮਿਹਰਬਾਨੀ ਨਾਲ ਇਹ ਮਸਾਇਲ ਇਨਸ਼ਾਅੱਲਾ ਠੀਕ ਹੋ ਜਾਣਗੇ
5: ਇਨਸ਼ਾਅੱਲਾ
6: ਮੇਰੇ ਮੋਹਤਰਮ ਇਹ ਤੇ ਬਹੁਤ ਹੀ ਬਿਹਤਰ ਹੈ ਕਿ ਤੁਸੀਂ ਕਿਸੇ ਦਿਨ ਆਪਣੇ ਵਾਲਦੇ ਮੋਹਤਰਮ ਨੂੰ ਦਵਾਖਾਨੇ ਤੇ ਲਿਆਓ ਤਾਂ ਕਿ ਮੈਂ ਉਹਨਾਂ ਦੇ ਤਬਈ ਮਜ਼ਾਜ ਤੋਂ ਅਗਾਹ ਹੋ ਕੇ ਉਹਨਾਂ ਲਈ ਦਵਾਈ ਤਜਵੀਜ਼ ਕਰ ਸਕਾਂ
5: ਬਿਲਕੁਲ
6: ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਕੁਝ ਅਰਸੇ ਤੋਂ ਬਾਅਦ ਤੁਹਾਡੇ ਵਾਲਦ ਮੁਹਤਰਮ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਣਗੇ।
5: ਇਨਸ਼ਾਅੱਲਾ ਜੀ ਕਿਉਂ ਨਹੀਂ। ਸੁਲੇਮਾਨ ਸਾਹਿਬ, ਇਹ ਸੀ ਪ੍ਰੋਗਰਾਮ ਦੀ ਆਖਰੀ ਈਮੇਲ।
6: ਅੱਛਾ,
5: ਪ੍ਰੋਗਰਾਮ ਖਤਮ ਹੋਣ ਦੀ ਟੱਲੀ ਵੱਜ ਗਈ ਹੈ। ਮੈਂ ਤੁਹਾਡੀ ਮਸ਼ਕੂਰ ਹਾਂ ਕਿ ਤੁਸੀਂ ਆਪਣੀ ਤਿੱਬੀ, ਸਮਾਜੀ, ਫਲਾਹੀ, ਤਦਰੀਸੀ ਮਸਰੂਫੀਆਤ ਦੇ ਬਾਵਜੂਦ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਅਤੇ ਸਾਡੇ ਭੈਣ ਭਰਾਵਾਂ ਨੂੰ ਆਪਣੀ ਮਾਹਿਰਾਨਾ ਰਾਏ ਤੋਂ ਨਵਾਜ਼ਿਆ। ਤੁਹਾਡਾ ਇੱਕ ਵਾਰੀ ਫਿਰ ਬਹੁਤ ਬਹੁਤ ਸ਼ੁਕਰੀਆ।
6: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਅਤੇ ਸਾਰੇ ਸੁਣਨ ਵਾਲਿਆਂ ਦਾ ਸਭ ਦਾ ਬਹੁਤ ਬਹੁਤ ਸ਼ੁਕਰੀਆ
5: ਜੀ। ਬਹੁਤ ਇਨਾਇਤ। ਸੋਹਣੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਅਤੇ ਦਵਾਖਾਨੇ 'ਤੇ ਜਾ ਕੇ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ ਅਤੇ ਵਿਗੜੀਆਂ ਹੋਈਆਂ ਬਿਮਾਰੀਆਂ ਤੋਂ ਸ਼ਿਫਾ ਪਾਓ। ਸਾਡਾ ਪਤਾ ਅਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716, ਯਾਨੀ 0423772716, ਮੋਬਾਈਲ ਨੰਬਰ ਏ 0300414 2608, ਯਾਨੀ 0300414206008, ਅਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਪਤਾ ਤੇ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716, ਯਾਨੀ 0402-3772716, ਮੋਬਾਈਲ ਨੰਬਰ ਏ 0300414-2608, ਯਾਨੀ 0300414206008, ਅਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਮੋਹਤਰਮ ਸੁਣਨ ਵਾਲਿਓ, ਸਦਾ ਖੁਸ਼ ਰਹੋ ਅਤੇ ਸਿਹਤਮੰਦ ਰਹੋ। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਦਵੋ ਇਜਾਜ਼ਤ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਤਾਲਾ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਸਭ ਨੂੰ ਅੱਲਾਹ
7: ਹਾਫਿਜ਼। ਕਿਸਾਨੋ ਕੇ

0: शुक्रिया, आपने FM 101 ट्यून किया।
1: सोनी पैन प्राओ ते मेरे बुजुर्गो, ऐस उम्मीद दे नाल के साडा प्रोग्राम ताडे लई बेहतरीन तिब्बी रहनुमाई दा सबब बन रहा होवेगा। ਤੁਹਾਡੀ ਮੇਜ਼ਬਾਨ ਸਾਇਮਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਅਤੇ ਪੁਰਖਲੂ ਸਲਾਮ ਅਤੇ ਬਹੁਤ ਸਾਰੀਆਂ ਦੁਆਵਾਂ ਦਾ ਗੁਲਦਸਤਾ ਜਿਹੜਾ ਨਾ ਪੇਸ਼ ਕਰ ਰਹੀ ਹੈ। ਮੋਹਤਰਮ ਸੁਣਨ ਵਾਲਿਓ, ਇਹ ਹਕੀਕਤ ਹੈ ਕਿ ਬਿਮਾਰੀ ਇਨਸਾਨ ਨੂੰ ਬਦਦਿਲ, ਪਰੇਸ਼ਾਨ ਅਤੇ ਉਦਾਸ ਕਰ ਦਿੰਦੀ ਹੈ। ਲੇਕਿਨ ਹਰ ਸ਼ਖਸ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਿਹਤ ਦੀ ਤਰ੍ਹਾਂ ਬਿਮਾਰੀ ਵੀ ਇੱਕ ਬਦਨੀ ਕੈਫੀਅਤ ਹੈ ਜਿਹੜੀ ਇਲਾਜ ਤੋਂ ਬਾਅਦ ਠੀਕ ਹੋ ਜਾਂਦੀ ਹੈ। ਲਿਹਾਜ਼ਾ ਰੱਬ ਨਾ ਕਰੇ ਜੇ ਤੁਸੀਂ ਵੀ ਕਿਸੇ ਬਿਮਾਰੀ ਨੂੰ ਫੇਸ ਕਰ ਰਹੇ ਹੋ ਅਤੇ ਉਦਾਸ ਜਾਂ ਬਦਦਿਲ ਨਾ ਹੋਵੋ, ਬਲਕਿ ਯਕੀਨ ਰੱਖੋ ਕਿ ਤੁਹਾਡੀ ਬਿਮਾਰੀ ਕਾਬਲੇ ਇਲਾਜ ਹੈ ਅਤੇ ਮੁਨਾਸਿਬ ਇਲਾਜ ਦੇ ਬਾਅਦ ਤੁਸੀਂ ਇਨਸ਼ਾ ਅੱਲਾਹ ਤਾਲਾ ਮੁਕੰਮਲ ਤੌਰ 'ਤੇ ਠੀਕ ਹੋ ਜਾਓਗੇ। ਸੋਹਣੇ ਭੈਣ ਭਰਾ, ਸਾਇਮਾ ਤੁਹਾਨੂੰ ਮੁਖਲਿਸਾਨਾ ਅਤੇ ਹਮਸ਼ੀਰਾਨਾ ਮਸ਼ਵਰਾ ਦਿੰਦੀ ਹੈ ਕਿ ਕਿਸੇ ਵੀ ਬਿਮਾਰੀ ਦੀ ਸੂਰਤ ਵਿੱਚ ਬਿਮਾਰੀ ਦੇ ਮੁਕੰਮਲ ਤਸ਼ਖੀਸ ਅਤੇ ਮੌਜੂ ਇਲਾਜ ਵਾਸਤੇ ਫੌਰਨ ਹੀ ਪਾਕਿਸਤਾਨ ਦੇ ਮਾਰੂਫ ਮੌਲਜ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਰਾਬਤਾ ਕਰੋ, ਜਿਹਦੇ ਲਈ ਸਾਡਾ ਪਤਾ ਅਤੇ ਫੋਨ ਨੰਬਰ ਏ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਏ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਭੈਣ ਭਰਾ, ਪਤਾ ਤੁਹਾਨੂੰ ਮਿਲ ਗਿਆ ਅਤੇ ਹੁਣ ਉਡੀਕਾਂ ਮੁੱਕ ਗਈਆਂ। ਤੁਸੀਂ ਰੇਡੀਓ ਦੇ ਨੇੜੇ ਆ ਜਾਓ ਕਿਉਂਕਿ ਹੁਣ ਮਿਲਨੇ ਆ ਪਾਕਿਸਤਾਨ ਦੇ ਮਸ਼ਹੂਰ ਮਾਰੂਫ ਅਤੇ ਮੰਨੇ ਪਰਮੰਨੇ ਤਬੀਬ, ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ ਅਤੇ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਪ੍ਰੋਗਰਾਮ 'ਚ ਤਸ਼ਰੀਫ ਆਉਣ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਵੈਲਕਮ।
2: ਸਹਿਮਾ ਜੀ, ਸ਼ੁਕਰੀਆ ਅਤੇ ਮੈਂ ਤੁਹਾਡਾ ਅਦਾ ਕਰਨਾ ਕਿ ਤੁਸੀਂ ਮੈਨੂੰ ਇਸ ਪ੍ਰੋਗਰਾਮ ਵਿੱਚ ਮਧੂ ਕਰਕੇ ਮੈਨੂੰ ਆਪਣੇ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਦਾ ਮੌਕਾ ਦਿੰਦੇ ਹੋ। ਤੁਹਾਡੇ ਨਾਲ ਨਾਲ ਮੈਂ ਆਪਣੇ ਭੈਣ ਭਰਾਵਾਂ ਦਾ ਵੀ ਸ਼ੁਕਰ ਅਦਾ ਕਰਨਾ ਕਿ ਉਹ ਮੈਨੂੰ ਆਪਣੀ ਪੁਰਖਲੂਸ ਦੁਆਵਾਂ ਵਿੱਚ ਯਾਦ ਰੱਖਦੇ ਨੇ।
1: ਬੇਸ਼ੱਕ ਜੀ, ਬੇਸ਼ੱਕ। ਸੁਲੇਮਾਨ ਸਾਹਿਬ, ਬੇਸ਼ੁਮਾਰ ਨਾ ਮੇਰੇ ਕੋਲ ਈਮੇਲਸ ਔਰ SMS ਪਏ ਹੋਏ ਨੇ ਅਤੇ ਮੈਂ ਚਾਹੁੰਦੀ ਹਾਂ ਵਕਤ ਜ਼ਾਇਆ ਕੀਤੇ ਬਗੈਰ ਇਹ ਸਿਲਸਿਲਾ ਸ਼ੁਰੂ ਕਰ ਲਈਏ, ਕੀ ਕਹਿੰਦੇ ਹੋ?
2: ਜੀ ਜੀ, ਬਿਲਕੁਲ ਬਿਲਕੁਲ।
1: ਲਓ ਜੀ, ਸਭ ਤੋਂ ਪਹਿਲੇ ਮੈਂ ਈਮੇਲ ਪੇਸ਼ ਕਰ ਰਹੀ ਹਾਂ ਜਿਹੜੀ ਗੁਫਰਾਨ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੇਰੀ ਉਮਰ 28 ਸਾਲ ਹੈ, ਮੈਨੂੰ ਗੋਡਿਆਂ ਅਤੇ ਕਮਰ 'ਚ ਬਹੁਤ ਦਰਦ ਹੁੰਦਾ ਹੈ। ਮੈਂ ਬਹੁਤ ਅੱਛੀ ਖੁਰਾਕ ਖਾਂਦਾ ਵਾਂ ਲੇਕਿਨ ਬਦਨ 'ਚ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ। ਬਾਜ਼ ਵਾਰੀ ਤਾਂ ਇੰਨੀ ਕਮਜ਼ੋਰੀ ਹੋ ਜਾਂਦੀ ਹੈ ਕਿ ਮੈਂ ਜ਼ਿਆਦਾ ਦੇਰ ਬੈਠ ਵੀ ਨਹੀਂ ਸਕਦਾ, ਲਿਹਾਜ਼ਾ ਲੇਟ ਕੇ ਆਰਾਮ ਕਰਨਾ ਪੈਂਦਾ ਹੈ। ਸੁਲੇਮਾਨ ਸਾਹਿਬ, ਮੈਂ ਸਾਰੀ ਤਫਸੀਲ ਲੈਦਾ ਵੀ ਲਿਖੀ ਹੈ, ਤੁਸੀਂ ਮੇਰੇ ਕੇਸ ਦੀ ਹਿਸਟਰੀ ਚੰਗੀ ਤਰ੍ਹਾਂ ਦੇਖ ਲਓ ਅਤੇ ਮੇਰੇ ਲਈ ਕੋਈ ਦਵਾਈ ਪਾਰਸਲ ਕਰ ਦਿਓ।
2: ਬੇਟਾ ਜੀ, ਤੁਸੀਂ ਅਲੈਦਾ ਕੇਸ ਸੀ ਨਾ ਵੀ ਲਿਖਦੇ ਅਤੇ ਮੈਂ ਸਮਝ ਗਿਆ ਸਾਂ ਕਿ ਤੁਹਾਨੂੰ ਇਸ ਤੋਂ ਪਹਿਲਾਂ ਕਿਹੜੀ ਖਤਰਨਾਕ ਬਿਮਾਰੀ ਹੋਈ ਸੀ। ਬੇਟਾ ਜੀ, ਤੁਸੀਂ ਜਿਹੜੀ ਬਿਮਾਰੀ ਦਾ ਸ਼ਿਕਾਰ ਰਹੇ ਹੋ ਉਹ ਬਹੁਤ ਹੀ ਹੋਲਨਾਕ ਬਿਮਾਰੀ ਹੈ ਜਿਹਦੇ ਮਨਫੀ ਅਸਰਾਂ ਦੇ ਬਾਇਸ ਪੂਰੇ ਜਿਸਮ ਦਾ ਨਿਜ਼ਾਮ ਅਤੇ ਹਰ ਇੱਕ ਉਜ਼ਵ ਮੁਤਾਸਰ ਹੁੰਦਾ ਹੈ, ਜਿਹਦਾ ਅਮਲੀ ਸਬੂਤ ਤੁਹਾਡੇ ਜੋੜਾਂ ਦਾ ਦਰਦ ਹੈ। ਹਾਲਾਂਕਿ ਤੁਹਾਡੀ ਉਮਰ ਵਿੱਚ ਅਮੂਮਨ ਜੋੜਾਂ ਦਾ ਦਰਦ ਨਹੀਂ ਹੁੰਦਾ, ਬਹਰਹਾਲ ਮੇਰਾ ਖਿਆਲ ਹੈ ਕਿ ਤੁਸੀਂ ਆਪਣੀ ਬਿਮਾਰੀ ਦਾ ਮੁਕੰਮਲ ਇਲਾਜ ਨਹੀਂ ਕਰਵਾਇਆ ਜਿਹਦੀ ਵਜ੍ਹਾ ਨਾਲ ਇੰਨੀ ਪੇਚੀਦਗੀ ਜ਼ਿਆਦਾ ਹੋ ਗਈ ਹੈ।
1: ਜੀ ਜੀ,
2: ਲਿਹਾਜ਼ਾ ਤੁਸੀਂ ਇਲਾਜ 'ਚ ਗਫਲਤ ਬਿਲਕੁਲ ਨਹੀਂ ਕਰਨੀ ਅਤੇ ਤੁਹਾਡੇ ਲਈ ਦਵਾਈ ਪਾਰਸਲ ਕਰਾਈਏ ਜਿਹੜੀ ਬਦਨ ਵਿੱਚ ਮੌਜੂਦ ਜ਼ਹਿਰੀਲੇ ਮਾਦਿਆਂ ਨੂੰ ਖਾਰਜ ਕਰੇਗੀ ਅਤੇ ਅਜ਼ਾਇਬ ਬਦਨੀ ਨੂੰ ਗੁਜ਼ਿਸ਼ਤਾ ਬਿਮਾਰੀ ਦੇ ਜ਼ਰਰ ਤੋਂ ਮਹਿਫੂਜ਼ ਕਰਕੇ ਅਸਾਬੀ ਅਤੇ ਉਜ਼ਲਾਤੀ ਨਿਜ਼ਾਮ ਨੂੰ ਕੁਵਤ ਦੇਵੇਗੀ। ਯੂਰਿਕ ਐਸਿਡ ਅਤੇ ਦੂਜੇ ਫਾਸਦ ਮਾਦੇ ਖਾਰਜ ਹੋਣਗੇ, ਇਨਸ਼ਾਅੱਲਾ ਤੁਹਾਨੂੰ ਚੰਦ ਹਫ਼ਤੇ ਦੇ ਇਲਾਜ ਤੋਂ ਮੁਕੰਮਲ ਆਰਾਮ ਆ ਜਾਏਗਾ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਭਾਈ ਜੀ, ਤੁਸੀਂ ਆਪਣੀ ਈਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਜ਼ਰੂਰ ਅਮਲ ਕਰਨਾ। ਸੁਲੇਮਾਨ ਸਾਹਿਬ, ਮੈਂ ਤਾਂ ਇਸ ਨਤੀਜੇ 'ਤੇ ਪਹੁੰਚੀ ਹਾਂ ਕਿ ਜੇ ਵਕਤ 'ਤੇ ਇਲਾਜ ਕਰਵਾਇਆ ਜਾਏ
2: ਜੀ ਜੀ
1: ਅਤੇ ਇਨਾਮ ਵਿੱਚ ਸਿਹਤਮੰਦੀ ਮਿਲਦੀ ਹੈ, ਅਤੇ ਜੇ ਇਲਾਜ 'ਚ ਗਫਲਤ ਕੀਤੀ ਜਾਏ ਤੇ ਜੁਰਮਾਨੇ ਵਿੱਚ ਬਿਮਾਰੀ ਦੀ ਪੇਚੀਦਗੀ ਮਿਲਦੀ ਹੈ।
2: ਵਾਹ ਸਹਿਮਾ ਜੀ ਵਾਹ, ਤੁਸੀਂ ਤੇ ਕਮਾਲ ਹੀ ਕਰ ਦਿੱਤਾ, ਕਿਆ ਮੁਸ਼ਾਹਦਾ ਹੈ, ਵਾਹ
1: ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ ਸੁਲੇਮਾਨ ਸਾਹਿਬ। ਸੁਲੇਮਾਨ ਸਾਹਿਬ, ਅਗਲਾ SMS ਸਾਨੂੰ ਲਿਖਿਆ, ਲਿਖਣ ਵਾਲੇ ਨੇ ਸ਼ਹਿਜ਼ਾਦ ਖੁਰਮ ਸਾਹਿਬ, ਫਰਮਾਉਂਦੇ ਨੇ ਕਿ ਇਹਨਾਂ ਦਾ ਮਸਲਾ ਇਨਫਰਟੈਲਿਟੀ ਹੈ। ਲਿਖਦੇ ਨੇ ਕਿ ਜਨਾਬੀ

0: ਤੁਹਾਡੇ ਮਸ਼ਵਰੇ ਦਾ ਮੁੰਤਜ਼ਰ ਹਾਂ। ਮੈਂ ਇਸ ਬਾਰੇ ਸਾਰੀ ਹਿਸਟਰੀ ਤਹਿਰੀਰ ਕੀਤੀ ਹੈ, ਤੁਸੀਂ ਇਹਦੀ ਰੋਸ਼ਨੀ ਵਿੱਚ ਮੈਨੂੰ ਮਸ਼ਵਰਾ ਦਿਓ ਕਿ ਇਹ ਕੇਸ ਕਾਬਲੇ ਇਲਾਜ ਹੈ ਵੀ ਕਿ ਨਹੀਂ।
1: ਸ਼ਹਿਜ਼ਾਦ ਭਾਈ, ਮੈਂ ਤੁਹਾਡੀ ਕੱਲੀ ਰਿਪੋਰਟ ਤੇ ਕੇਸ ਹਿਸਟਰੀ ਮਿਲਾਜ਼ਾ ਕੀਤੀ ਹੈ। ਮੇਰੇ ਭਾਈ, ਮੈਂ ਤੁਹਾਨੂੰ ਯਕੀਨ ਦਵਾਨਾ ਕਿ ਇਹ ਬਿਮਾਰੀ ਮੁਕੰਮਲ ਤੌਰ ਤੇ ਕਾਬਲੇ ਇਲਾਜ ਹੈ।
0: ਬਿਲਕੁਲ,
1: ਲਿਹਾਜ਼ਾ ਤੁਸੀਂ ਹੁਣੇ ਰੱਬ ਤੇ ਯਕੀਨ ਰੱਖੋ ਕਿ ਚੰਦ ਹਫ਼ਤੇ ਇਲਾਜ ਤੋਂ ਬਾਅਦ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਵੇਗੀ ਤੇ ਸੋਹਣਾ ਰੱਬ ਤੁਹਾਡੀ ਮੁਰਾਦਾਂ ਨੂੰ ਵੀ ਜ਼ਰੂਰ ਪੂਰਾ ਫਰਮਾਏਗਾ
0: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਮੋਹਤਰਮ, ਤੁਸੀਂ SMS ਕੀਤੀ ਸੀ, ਉਹਦਾ ਜਵਾਬ ਸੁਣਿਆ ਤੇ ਸੁਲੇਮਾਨ ਸਾਹਿਬ ਨੇ ਤੁਹਾਨੂੰ ਬੜੇ ਹੀ ਤਫਸੀਲ ਨਾਲ ਉਹਦਾ ਮਸ਼ਵਰਾ ਦਿੱਤਾ ਹੈ, ਔਰ ਮੈਂ ਤੁਹਾਨੂੰ ਇਹੀ ਕਹਾਂਗੀ ਕਿ ਜਿਹੜਾ ਸੁਲੇਮਾਨ ਸਾਹਿਬ ਨੇ ਮਸ਼ਵਰਾ ਦਿੱਤਾ ਇਹ ਤੇ ਅਮਲ ਕਰੋ ਤੇ ਆਪਣਾ ਇਲਾਜ ਕਰਾਓ। ਬਰ ਵਕਤ ਇਲਾਜ ਨਾ ਕਰਵਾਉਣਾ ਬਿਮਾਰੀ ਨੂੰ ਪੇਚੀਦਾ ਕਰਨ ਦੇ ਮੁਦਰਾਤਿਫ ਹੈ। ਲਿਹਾਜ਼ਾ ਬਿਮਾਰੀ ਦੀ ਮੁਕੰਮਲ ਤਸ਼ਖੀਸ ਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਮਾਇਨਾਸ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ ਤੇ ਮਿਲੋ, ਜਿਹਦੇ ਲਈ ਸਾਡਾ ਪਤਾ ਤੇ ਫੋਨ ਨੰਬਰ ਇਹ ਨੇ।
2: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237272160, ਯਾਨੀ 04237272160। ਮੋਬਾਈਲ ਨੰਬਰ ਏ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
0: ਜੀ ਭੈਣ ਭਰਾ, ਤੁਸੀਂ ਨੋਟ ਫਰਮਾਇਆ ਤੇ ਹੁਣ ਪੇਸ਼ ਨੇ ਤੁਹਾਡੀਆਂ ਬਾਕੀ ਈਮੇਲ ਤੇ SMS। ਸੁਲੇਮਾਨ ਸਾਹਿਬ
1: ਜੀ, ਜੀ
0: ਅੱਧੀ ਛੁੱਟੀ ਤੇ ਗਈ ਜੇ ਮੁੱਕ ਤੇ ਤੁਸੀਂ ਕੁਛ ਵੀ ਨਹੀਂ ਖਾਧਾ ਪੀਤਾ, ਨਾ ਮੇਰੇ ਵਾਸਤੇ ਲਿਖਵਾਇਆ, ਕੀ ਹੋਇਆ?
1: ਬਸ ਆ ਜੀ, ਗੁਜ਼ਾਰਾ ਕਰੋ।
0: ਅੱਛਾ ਜੀ, ਲੋ ਜੀ, ਹੁਣ ਮੈਂ SMS ਪੜ੍ਹ ਰਹੀ ਹਾਂ ਜਿਹੜੇ ਸਾਡੀ ਭੈਣ ਹੋਰਾਂ ਨੇ ਤਹਿਰੀਰ ਕੀਤਾ। ਫਰਮਾਉਂਦੀਆਂ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੇਰੀ ਬੇਟੀ ਦੀ ਉਮਰ 20 ਸਾਲ ਹੈ, ਉਹਨਾਂ ਨੂੰ ਮੁਹਾਸੇ ਬਹੁਤ ਨਿਕਲਦੇ ਰਹੇ ਜਿਨ੍ਹਾਂ 'ਚ ਸਖਤ ਖਾਰਿਸ਼ ਹੁੰਦੀ ਹੈ ਅਤੇ ਸਕਿਨ 'ਤੇ ਮੁਹਾਸਿਆਂ ਦੇ ਨਿਸ਼ਾਨ ਵੀ ਬਣ ਗਏ ਨੇ। ਮੈਂ ਬਹੁਤ ਸਾਰੀਆਂ ਕਰੀਮਾਂ ਅਤੇ ਲੋਸ਼ਨ ਵਗੈਰਾ ਇਸਤੇਮਾਲ ਕਰ ਚੁੱਕੀ ਹਾਂ, ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਮਿਹਰਬਾਨੀ ਕਰਕੇ ਕੋਈ ਇਹੋ ਜਿਹੀ ਦਵਾਈ ਤਿਆਰ ਕਰ ਦਿਓ ਜਿਹਦੇ ਨਾਲ ਇਹ ਪ੍ਰੋਬਲਮ ਬਿਲਕੁਲ ਠੀਕ ਹੋ ਜਾਏ।
1: ਮੇਰੀ ਭੈਣ, ਮੇਰੀ ਗੱਲ ਯਾਦ ਰੱਖਣਾ ਕਿ ਕਾਸਮੈਟਿਕ ਜਾਂ ਦੂਸਰੀ ਕੈਮੀਕਲ ਵਾਲੀ ਚੀਜ਼ਾਂ ਦੇ ਇਸਤੇਮਾਲ ਨਾਲ ਸਕਿਨ ਮਜ਼ੀਦ ਖਰਾਬ ਹੋ ਜਾਂਦੀ ਹੈ। ਲਿਹਾਜ਼ਾ ਇਹੋ ਜਿਹੀ ਚੀਜ਼ਾਂ ਤੋਂ ਪਰਹੇਜ਼ ਕਰੋ। ਤੇਜ਼ ਮਿਰਚ ਮਸਾਲੇ, ਬਾਜ਼ਾਰੀ ਖਾਣੇ, ਬਿਲਖਸੂਸ ਫਾਸਟ ਫੂਡ ਅਤੇ ਖੱਟੀ ਚੀਜ਼ਾਂ ਤੋਂ ਮੁਕੰਮਲ ਪਰਹੇਜ਼ ਕਰੋ।
0: ਬਿਲਕੁਲ,
1: ਸਬਜ਼ੀਆਂ ਅਤੇ ਫਲ ਜ਼ਿਆਦਾ ਖਾਓ। ਗੋਸ਼ਤ, ਮੱਛਲੀ, ਮੁਰਗੀ, ਅੰਡਾ, ਸਿਰੀ ਪੈ ਵੀ ਮੁਜ਼ਰ ਨੇ।
0: ਜੀ ਬਿਲਕੁਲ,
1: ਮੈਂ ਤੁਹਾਡੀ ਬੇਟੀ ਵਾਸਤੇ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹਦੀ ਖਾਸ ਅਸੀਰ ਬਲੱਡ ਵਿੱਚ ਸ਼ਾਮਿਲ ਫਾਸਦ ਮਾਦਿਆਂ ਨੂੰ ਖਾਰਜ ਕਰੇਗੀ, ਜਿਹਦੇ ਬਾਅਦ ਵਕੀਲ ਮੁਹਾਸੇ ਤੇ ਦਾਗ ਧੱਬੇ ਆਪ ਸਾਫ਼ ਹੋ ਜਾਣਗੇ।
0: ਬਿਲਕੁਲ,
1: ਮੇਰੀ ਭੈਣ, ਬੇਟੀ ਨੂੰ ਬਾਕਾਇਦਗੀ ਨਾਲ ਦਵਾਈ ਇਸਤੇਮਾਲ ਕਰਾਓ ਤੇ ਪਰਹੇਜ਼ ਪਾਬੰਦੀ ਨਾਲ ਕਰੋ। ਸੋਨੇ ਰੱਬ ਦੀ ਕਰਮ ਨਵਾਜ਼ੀ ਨਾਲ ਇਹ ਪ੍ਰੋਬਲਮ ਬਿਲਕੁਲ ਠੀਕ ਹੋ ਜਾਏਗੀ, ਇਨਸ਼ਾਅੱਲਾ ਸਕਿਨ ਬਿਲਕੁਲ ਸਾਫ਼ ਤੇ ਸ਼ਫਾਫ਼ ਨਜ਼ਰ ਆਏਗੀ
0: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਭੈਣ ਜੀ, ਸਾਇਮਾ ਤੁਹਾਨੂੰ ਯਕੀਨ ਦਵਾਉਂਦੀ ਹੈ ਕਿ ਤੁਹਾਡੀ ਬੇਟੀ ਦਾ ਇਹ ਮਸਲਾ ਤੇ ਚੁਟਕੀ ਵਜਾਉਂਦਿਆਂ ਹੀ ਠੀਕ ਹੋ ਜਾਏਗਾ ਇਨਸ਼ਾਅੱਲਾ ਤਾਲਾ ਜੀ। ਸੁਲੇਮਾਨ ਸਾਹਿਬ, ਸਾਡੇ ਕੋਲ ਈਮੇਲ ਆਈ ਹੈ ਜਿਹੜੀ ਸ਼ਾਹਿਦ ਮਕਸੂਦ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ, ਮੇਰੀ ਉਮਰ 50 ਸਾਲ ਦੇ ਕਰੀਬ ਹੈ, ਮਸਲਾ ਇਹ ਵੇ ਕਿ ਮੈਨੂੰ ਪਾਇਲਸ ਦੀ ਪ੍ਰੋਬਲਮ ਹੈ। ਮੈਂ ਪਿਛਲੇ ਸਾਲ ਆਪਰੇਸ਼ਨ ਵੀ ਕਰਾਇਆ ਸੀ
1: ਜੀ,
0: ਲੇਕਿਨ ਫੇਰ ਤਕਲੀਫ ਹੋ ਗਈ। ਸੁਲੇਮਾਨ ਸਾਹਿਬ, ਮੈਂ ਦੂਜੀ ਵਾਰੀ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦਾ, ਇਸ ਲਈ ਤੁਹਾਨੂੰ ਈਮੇਲ ਤਹਿਰੀਰ ਕੀਤੀ ਹੈ ਕਿ ਅਗਰ ਇਸ ਬਿਮਾਰੀ ਦਾ ਇਲਾਜ ਮੁਮਕਿਨ ਹੈ ਤੇ ਮੈਨੂੰ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
1: ਸ਼ਹਿਦ ਭਾਈ, ਤਿੱਬੇ ਯੂਨਾਨੀ ਇੱਕ ਐਸਾ ਵਾਹ ਤਰੀਕਾ ਇਲਾਜ ਹੈ ਜਿਹੜਾ ਆਪਰੇਸ਼ਨ ਦੇ ਬਗੈਰ ਪਾਇਲ ਦਾ ਮੁਕੰਮਲ ਤੇ ਮੁਸਤਕਿਲ ਇਲਾਜ ਪੇਸ਼ ਕਰਦਾ ਹੈ। ਅਗਰ ਤੁਸੀਂ ਇਸ ਤੋਂ ਪਹਿਲਾਂ ਹੀ ਐਸੇ ਇਲਾਜ ਵੱਲ ਤਵੱਜੋ ਕਰਦੇ ਤਾਂ ਤੁਹਾਨੂੰ ਪਹਿਲੀ ਵਾਰੀ ਆਪਰੇਸ਼ਨ ਦੀ ਜ਼ਰੂਰਤ ਨਾ ਪੈਂਦੀ। ਬਹਰਹਾਲ ਤੁਸੀਂ ਫਿਕਰ ਨਾ ਕਰੋ, ਇਨਸ਼ਾਅੱਲਾ ਤੁਹਾਡੀ ਇਹ ਪ੍ਰੋਬਲਮ ਬਿਲਕੁਲ ਠੀਕ ਹੋ ਜਾਏਗੀ। ਮੇਰੇ ਮੁਹਤਰਮ ਭਾਈ, ਤੁਸੀਂ ਮਿਰਚ ਮਸਾਲੇ, ਵੱਡਾ ਗੋਸ਼ਤ, ਬਾਜ਼ਾਰੀ ਖਾਣੇ, ਨਾਨ ਅਤੇ ਦੂਜੀ ਚਟਪਟੀ ਗਜ਼ਾਵਾਂ ਤੋਂ ਮੁਕੰਮਲ ਪਰਹੇਜ਼ ਕਰਨਾ ਹੈ। ਸਬਜ਼ੀਆਂ ਜ਼ਿਆਦਾ ਖਾਓ ਤਾਂ ਕਿ ਫਾਈਬਰ ਵਾਲੀ ਗਜ਼ਾ ਨਾਲ ਅੰਤੜੀਆਂ ਸਾਫ਼ ਹੁੰਦੀਆਂ ਰਹਿਣ ਤੇ ਕਬਜ਼ ਤੋਂ ਵੀ ਨਜਾਤ ਮਿਲੇ। ਮੈਂ ਤੁਹਾਡੇ ਲਈ ਇੱਕ ਬਹੁਤ ਹੀ ਅਜ਼ਮੁਦਾ ਦਵਾਈ ਤਰਤੀਬ ਦਿੱਤੀ ਹੈ ਜਿਹੜੀ ਅੰਦਰੂਨੀ ਵਰਮ ਤੇ ਆਂਤ ਦੇ ਜ਼ਖਮ ਤੇ ਮੌਕਿਆਂ ਨੂੰ ਜੜ੍ਹਾਂ ਤੋਂ ਖਤਮ ਕਰੇਗੀ।
0: ਬਿਲਕੁਲ,
1: ਜਿਹਦੇ ਬਾਅਦ ਮੌਕੇ ਆਪਣੇ ਆਪ ਖੁਸ਼ੋ ਕੋਕੇ ਝੜ ਜਾਣਗੇ ਤੇ ਤੁਹਾਡੀ ਤਕਲੀਫ ਇਨਸ਼ਾਅੱਲਾ ਮੁਕੰਮਲ ਤੇ ਮੁਸਤਕਿਲ ਤੌਰ ਤੇ ਠੀਕ ਹੋ ਜਾਏਗੀ
0: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਇਸ ਮਸ਼ਵਰੇ ਤੇ ਅਮਲ ਵੀ ਕਰਨਾ ਹੈ ਤਾਂ ਕਿ ਤੁਸੀਂ ਸਰਜਰੀ ਤੋਂ ਬਚ ਜਾਓ। ਸੁਲੇਮਾਨ ਸਾਹਿਬ, ਇਹ ਜੜੀ ਬੂਟੀਆਂ ਦਾ ਹੀ ਕਮਾਲ ਹੈ, ਬਲਕਿ ਮੈਂ ਤੇ ਕਹਾਂਗੀ ਕਿ ਮੌਜਾ ਹੈ ਕਿ ਜਿਹੜੀ ਬਿਮਾਰੀ ਆਪਰੇਸ਼ਨ ਮੰਗਦੀ ਹੈ ਉਹਦਾ ਇਲਾਜ ਆਪਰੇਸ਼ਨ ਤੋਂ ਬਗੈਰ ਮੁਮਕਿਨ ਹੋ ਜਾਂਦਾ।
1: ਸਹਿਮਾ ਜੀ, ਇਹ ਜੜੀ ਬੂਟੀਆਂ ਦਾ ਇਲਾਜ ਕੋਈ

0: ਮੂਲੀ ਇਲਾਜ ਨਹੀਂ
1: ਅੱਛਾ
0: ਬਲਕਿ ਇਹ ਖੁਦਾ ਵੱਲੋਂ ਨਾਜ਼ਲ ਕੀਤਾ ਗਿਆ ਇਲਾਜ ਹੈ ਜਿਹਨੂੰ ਪੈਗੰਬਰੀ ਇਲਾਜ ਵੀ ਕਿਹਾ ਜਾਂਦਾ ਹੈ। ਇਹ ਇਲਾਜ ਇਨਸਾਨ ਦੇ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਹੀ ਨਾਜ਼ਲ ਕੀਤਾ ਗਿਆ ਸੀ, ਲਿਹਾਜ਼ਾ ਅਸੀਂ ਇਹ ਗੁਮਾਨ ਨਹੀਂ ਕਰ ਸਕਦੇ ਕਿ ਇਹ ਇਲਾਜ ਮੌਸਰ ਨਹੀਂ ਹੈ।
1: ਬੇਸ਼ੱਕ ਬੇਸ਼ੱਕ, ਦੂਜੇ ਲਫ਼ਜ਼ਾਂ 'ਚ ਇਹ ਕਹਿ ਸਕਦੇ ਹਾਂ ਕਿ ਇਹ ਇਲਾਜ ਸਰਜਰੀ ਤੋਂ ਬਚਾਉਂਦਾ ਹੈ, ਬਿਮਾਰੀ ਨੂੰ ਨਸਾਉਂਦਾ ਹੈ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਵਸੀਮ ਅਰਸ਼ਦ ਸਾਹਿਬ ਨੇ ਤਹਿਰੀਰ ਕੀਤੀ ਹੈ।
0: ਜੀ ਜੀ,
1: ਫਰਮਾਉਂਦੇ ਨੇ ਕਿ ਜਨਾਬੇ ਆਲੀ, ਮੈਨੂੰ 1 ਸਾਲ ਤੋਂ ਮਿਗਰੇਨ ਦੀ ਦਰਦ ਦਾ ਪ੍ਰੋਬਲਮ ਹੈ। ਮੈਂ ਬੜਾ ਇਲਾਜ ਕਰਵਾਇਆ ਲੇਕਿਨ ਮੁਕੰਮਲ ਆਰਾਮ ਨਹੀਂ ਹੁੰਦਾ, ਲਿਹਾਜ਼ਾ ਹੁਣ ਫੈਸਲਾ ਕੀਤਾ ਹੈ ਕਿ ਮੈਂ ਦੇਸੀ ਇਲਾਜ ਵੀ ਅਜ਼ਮਾਵਾਂ। ਸੁਲੇਮਾਨ ਸਾਹਿਬ, ਅਗਰ ਕੋਈ ਮੌਸਰ ਇਲਾਜ ਹੈ ਤਾਂ ਮੇਰੇ ਲਈ ਕੋਈ ਦਵਾਈ ਪਾਰਸਲ ਕਰ ਦਿਓ।
0: ਵਸੀਮ ਭਾਈ, ਇਹ ਕਹਿਣਾ ਬੇਜਾਨਾ ਹੋਵੇਗਾ ਕਿ ਮੈਗਰੀਨ ਦਾ ਕਾਮਯਾਬ ਤੇ ਮੌਸਰ ਇਲਾਜ ਹੀ ਜੜੀ ਬੂਟੀਆਂ ਨਾਲ ਮੁਮਕਿਨ ਹੈ।
1: ਹਾਂਜੀ,
0: ਇਹਦੇ ਬਰਕਸ ਦੂਸਰੇ ਹਰ ਇਲਾਜ 'ਚ ਦਰਦ ਨੂੰ ਵਕਤੀ ਤੌਰ ਦੇ ਉੱਤੇ ਰੋਕਣ ਵਾਸਤੇ ਦਵਾ ਦਿੱਤੀ ਜਾਂਦੀ ਹੈ, ਜਿਹਦੇ ਬਾਈਸ ਮਰੀਜ਼ ਦਰਦ ਕੁਛ ਦਵਾਈਆਂ ਦਾ ਆਦੀ ਹੋ ਜਾਂਦਾ ਹੈ।
1: ਹਾਂਜੀ ਹਾਂਜੀ,
0: ਮੇਰੇ ਭਾਈ ਤੁਸੀਂ ਫਿਕਰ ਨਾ ਕਰੋ, ਮੈਂ ਤੁਹਾਡੇ ਲਈ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹ ਮਰਜ਼ ਦੀ ਬੁਨਿਆਦੀ ਵਜ੍ਹਾ ਯਾਨੀ ਦਿਮਾਗ ਦੀ ਖਾਰੀ ਰਤੂਬਤ ਨੂੰ ਮੁਕੰਮਲ ਤੌਰ ਤੇ ਖਾਰਜ ਕਰੇਗੀ, ਜਿਹਦੇ ਬਾਅਦ ਮੈਗਰੀਨ ਯਾਨੀ ਦਰਦ ਸ਼ਕੀਕਾ ਜਾਂ ਅੱਧੇ ਸਿਰ ਦਾ ਦਰਦ ਪੂਰੀ ਤਰ੍ਹਾਂ ਠੀਕ ਹੋ ਜਾਏਗਾ। ਤੁਸੀਂ ਬਾਕਾਇਦਗੀ ਨਾਲ ਦਵਾਈ ਇਸਤੇਮਾਲ ਕਰਨੀ ਹੈ, ਬੈਂਗਣ, ਦਾਲ ਮਸੂਰ, ਦਾਲ ਮਾਸ਼, ਮਟਰ, ਗੋਭੀ ਤੇ ਖੱਟੀ ਚੀਜ਼ਾਂ ਤੋਂ ਪਰਹੇਜ਼ ਕਰਨਾ ਤੇ ਰੋਜ਼ਾਨਾ 40 ਜਾਂ 45 ਮਿੰਟ ਦੀ ਵਾਕ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਸੁਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਇਹ ਤਕਲੀਫ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ।
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣ ਲਿਆ ਤੇ ਹੁਣ ਇਸ ਮਸ਼ਵਰੇ ਤੇ ਅਮਲ ਕਰਨਾ, ਅੱਲਾ ਕਰਮ ਕਰੇਗਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁਕਦਾ ਜਾ ਰਿਹਾ, ਲਿਆ ਤਾਂ ਮੈਂ ਪ੍ਰੋਗਰਾਮ ਦੀ ਅਗਲੀ ਮੇਲ ਪੇਸ਼ ਕਰ ਰਹੀ ਹਾਂ ਜਿਹੜੀ ਮੁਨੱਵਰ ਸਦੀਕੀ ਸਾਹਿਬ ਨੇ ਤਹਿਰੀਰ ਕੀਤੀ ਹੈ।
0: ਜੀ ਜੀ,
1: ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਵਾਲਦਾ ਸਾਹਿਬਾ ਦੀ ਉਮਰ 56 ਸਾਲ ਹੈ, ਉਹਨਾਂ ਨੂੰ 7 ਸਾਲ ਤੋਂ ਸ਼ੂਗਰ ਦੀ ਬਿਮਾਰੀ ਹੈ ਜਿਹਦਾ ਬਹੁਤ ਇਲਾਜ ਕਰਵਾਇਆ ਜਿਹਦੇ ਨਾਲ ਸ਼ੂਗਰ ਕਾਫੀ ਕੰਟਰੋਲ ਰਹਿੰਦੀ ਹੈ। ਹੁਣ ਮਸਲਾ ਇਹ ਵੇ ਕਿ ਉਹਨਾਂ ਨੂੰ ਜਿਸਮਾਨੀ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ ਅਤੇ ਭੁੱਖ ਬਿਲਕੁਲ ਨਹੀਂ ਲੱਗਦੀ, ਹਰ ਵੇਲੇ ਜਿਸਮ 'ਚ ਦਰਦਾਂ ਮਹਿਸੂਸ ਹੁੰਦੀਆਂ ਨੇ, ਅਸੀਂ ਬਹੁਤ ਪਰੇਸ਼ਾਨ ਹਾਂ, ਬਰਾਏ ਮਿਹਰਬਾਨੀ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰਾ ਦਿਓ।
0: ਮੁਨੱਵਰ ਭਾਈ, ਸ਼ੂਗਰ ਐਸੀ ਮੂਸੀ ਬਿਮਾਰੀ ਹੈ ਜਿਹੜੀ ਜਿਸਮ ਦੇ ਤਮਾਮ ਅਜ਼ਾ ਨੂੰ ਬੁਰੀ ਤਰ੍ਹਾਂ ਮੁਤਾਸਰ ਕਰਦੀ ਹੈ, ਲਿਹਾਜ਼ਾ ਸ਼ੂਗਰ ਦੀ ਮੌਜੂਦਗੀ 'ਚ ਐਸੀ ਦਵਾਈ ਜ਼ਰੂਰ ਇਸਤੇਮਾਲ ਕਰਨੀ ਚਾਹੀਦੀ ਹੈ ਜਿਹੜੀ ਅਸਾਬ ਅਤੇ ਉਜ਼ਲਾਤ ਦੇ ਨਾਲ ਨਾਲ ਗੁਰਦੇ ਅਤੇ ਜਿਗਰ ਨੂੰ ਵੀ ਦਰੁਸਤ ਰੱਖੇ। ਮੇਰੇ ਭਾਈ, ਤੁਹਾਡੀ ਵਾਲਦਾ ਨੂੰ ਉਜ਼ਲਾਤੀ ਕਮਜ਼ੋਰੀ ਅਤੇ ਜ਼ੋਫੇ ਜਿਗਰ ਦਾ ਮਸਲਾ ਹੈ, ਜਿਹਦੇ ਵਾਸਤੇ ਮੈਂ ਇੱਕ ਖਾਸ ਦਵਾਈ ਤਰਤੀਬ ਦਿੱਤੀ ਹੈ। ਤੁਸੀਂ ਸ਼ੂਗਰ ਦੀ ਸਾਬਕਾ ਦਵਾਈ ਜਾਰੀ ਰੱਖੋ ਅਤੇ ਉਹਦੇ ਨਾਲ ਹੀ ਇਹ ਪਾਰਸਲ ਕਰਦਾ ਦਵਾਈ ਇਸਤੇਮਾਲ ਕਰੋ, ਇਨਸ਼ਾਅੱਲਾ ਬਹੁਤ ਫਾਇਦਾ ਹੋਵੇਗਾ।
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣ ਲਈ, ਹੁਣ ਇਸ ਮਸ਼ਵਰੇ 'ਤੇ ਅਮਲ ਕਰਨਾ ਤੁਹਾਡੀ ਵਾਲਦਾ ਵਾਸਤੇ ਬਹੁਤ ਹੀ ਜ਼ਰੂਰੀ ਹੈ। ਸੁਲੇਮਾਨ ਸਾਹਿਬ, ਪ੍ਰੋਡਿਊਸਰ ਸਾਹਿਬ ਦਾ ਇਸ਼ਾਰਾ ਆ ਰਿਹਾ ਕਿ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ
0: ਜੀ,
1: ਲਿਹਾਜ਼ਾ ਬਾਕੀ ਈਮੇਲਸ ਔਰ ਐਸਐਮਐਸ ਜਿਹੜੇ ਨੇ ਉਹ ਅਗਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਮੈਂ ਤੁਹਾਡੀ ਬੇਸ਼ੱਦ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਬੇਹੱਦ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾ, ਰੱਬ ਨਾ ਕਰੇ ਜੇ ਤੁਸੀਂ ਕਿਸੇ ਬਿਮਾਰੀ ਵਿੱਚ ਮੁਬਤਲਾ ਹੋ ਤਾਂ ਪਾਕਿਸਤਾਨ ਦੇ ਮਾਇਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ। ਸਾਡਾ ਪਤਾ ਅਤੇ ਫੋਨ ਨੰਬਰ ਇਹ ਵੀ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਏ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਸੋਹਣੇ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਬਹੁਤ ਮੁਫੀਦ ਮਾਲੂਮਾਤ ਦੇ ਨਾਲ ਤੁਹਾਡੇ ਈਮੇਲ ਅਤੇ SMS ਲੈ ਕੇ ਹਾਜ਼ਰ ਹੋਵਾਂਗੀ। ਉਸ ਵੇਲੇ ਤੱਕ ਰੱਬ ਰੱਖਾਂ।
2: And now you are tuned into FM 101.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: to FM 101 abale bale osha osha

Hej, hej. ਕਹਿੰਦਾ ਅੱਖ ਤੇਰੀ ਤੇ ਰਹਿਮ ਕੋਈ ਨਹੀਂ ਤੂੰ ਗੱਲ ਆਪਣੀ ਤੇ ਕੈਮ ਕੋਈ ਨਹੀਂ ਅੱਖ ਤੇਰੀ ਚ ਰਹਿਮ ਕੋਈ ਨਹੀਂ ਤੂੰ ਗੱਲ ਆਪਣੀ ਤੇ ਕੈਮ ਕੋਈ ਨਹੀਂ ਗੈਰ ਬੁਲਾਵੇ ਤੇ ਭੱਜ ਭੱਜ ਜਾਵੇ ਅਸੀਂ ਬੁਲਾਈਏ ਤੇ ਮੋਟਾ ਟਾਈਮ ਕੋਈ ਨਹੀਂ।